0: ਪ੍ਰੋਗਰਾਮ ਮੈਂ ਵੀ ਕਾਲਜ ਤਰਫ ਲਾਂਦਾ ਸੀ। ਅਸਲਾਮ ਅਲੈਕੁਮ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ।
1: ਅਜਾ ਥੋੜ੍ਹਾ ਅਰਜ਼ ਆ।
0: ਜੀ ਜੀ।
1: ਉਹ ਡਾਕਟਰ ਸਾਹਿਬ ਕੋਈ ਪੁੱਛਣੋ ਆਇਓ, ਮਾਨੀ ਖਾਵਾਂ ਤੋ ਤਾਂ ਐਲਰਜੀ ਥੀ ਤੇ ਪੋ ਸ਼ਿਕੂ ਬਚਨ ਥਿਉਂ ਐਂ ਬਲਗਮ ਬਚੇ ਥੋ।
0: ਅੱਛਾ, ਉਮਰ ਕਿਤਰੀ ਆਇਆ ਚਾਹਤਾ ਤਾਂ ਜੀ?
1: ਉਮਰ ਮਜਾ ਬਾਲ 60-70 ਸਾਲ ਆ।
0: ਠੀਕ ਆ ਡਾਕਟਰ ਸਾਹਿਬ, ਆਵਾਂ ਕੇ ਬੁਧਾਇ ਥੋ ਰੇਡੀਓ ਬੁਧੋ। ਜੀ ਸਰ।
2: ਜੀ ਸਰ। चाचे की जी त उम्र जो सो माशाला सुठी है, उन चाचे सिर्फ यही बुधा तो मानी खाए तो एलर्जी थे थी या मानी खाण से या कोई का शी सणबी वगैरह या खट्टी वगैरह शे खाण से तकलीफ थे थी तो रूबरू उन्हें खोले को बुधा। तो चाचे को यही चाहिए त रूबरू डेखारे वजन उनका पुछी कर उनकी दवा दींदी इनशाला तला बिल्कुल सही थी।
0: प्रोग्राम आए से अज गाल असडियो में मौजूद डॉक्टर मंजूर हुसैन महमूद साहब। प्रोग्राम एक बी कॉल की तरफ हल्दी।

0: ਪ੍ਰੋਗਰਾਮ ਮਹਿਕ ਬੀ ਕਾਲਜ ਤਰਫ ਨਾਲ ਅਸੀਂ ਅਸਲਾਮ ਅਲੈਕੁਮ ਜੀ ਅਦਾ ਸ਼ਾਹ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਾ
1: ਸਰ ਐਲਰਜੀ ਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਜੀ ਹਸਪੀਟਲ ਤੇ ਵੀ ਵਿਆਸ ਹੈ ਪਰ ਬੱਚੇ ਕਰ ਰਹੇ ਹਨ ਸੱਤਨ ਮਹੀਨੇ ਜੀ ਉਹਨਾਂ ਕੇ ਤਮਾਮ ਦੀ ਐਲਰਜੀ ਹੈ ਉਹ ਨਾ ਠੀਕ ਹੈ
0: ਜੀ ਜੀ
2: ਉਹ ਕਦੇ ਆਇਆ ਉਹ ਤਾਂ ਬਾਬਾ ਹਲੋ ਹਲੋ

0: ਦੇਖਿਆ ਰਿਹਾ ਕਿਹੜਾ ਇੱਕ ਬੰਦ ਹੋਈ ਆ ਤੇ ਹੁੰਦਾ ਸੀ
1: ਸਰ ਇਨ ਕਰੇ ਬਾਰ ਬਾਰ ਅਸਾਂ ਐਡਰੈਸ ਐਂਡ ਟਾਈਮ ਤਾਂ ਜੋ ਰਿਪੀਟ ਕੰਦਾ ਆਉਂ ਤਾਂ
0: ਕੋਸ਼ਨ ਕੋਈ ਹੈ ਤਾਂ ਮਾ ਪਹਿਲਾਂ ਗੱਲ ਕੀ ਤਾਂ ਅਸਾਂ ਦੇ ਖੋੜ ਸਾਰੀ ਕਾਲ ਹੋਈ ਜੋ ਐਨ ਮਿਸਾਲ ਅੰਗਾਰੇ ਜੋ ਦੀ ਦਸੇ ਅਸਾਂ ਕਲੀਨਿਕ ਤੇ ਬੀਠਾ ਹਾਂ ਬਾਬਾ ਅੰਗਾਰੇ ਜੋ ਦੀ ਕਲੀਨਿਕ ਆਫ ਹੁੰਦੀ ਹੈ ਬਾਕੀ ਟਾਈਮਿੰਗ ਦੇ ਹਵਾਲੇ ਸਾ ਬੈਨ ਦੀਨ ਮੇ ਟਾਈਮਿੰਗ ਸਵੇਰ ਜੋ 10 ਵਜੇ ਖਾਂ ਠੀਕ ਹੈ ਕਦੇ ਲੇਕਿਨ ਜੇਕੋ ਟਾਈਮ ਹੁੰਦਾ ਹੈ ਜੇਕੋ ਡੀ ਰੱਖਿਆ ਹੁੰਦਾ ਹੈ ਕਦੇ ਵੀ ਮਿਸ ਨਾ ਥਿੰਦਾ ਹੈ ਪੇਸ਼ੈਂਟ ਵੀ ਥਿੰਦੀ ਹੈ ਤਾਂ ਕੋ ਵੀ ਪੇਸ਼ੈਂਟ ਅਸਾਂ ਦੁਆਏ ਕੰਟੈਕਟ ਮੇ ਹੁੰਦਾ ਹੈ ਉਹਦੇ ਬੋਰਡ ਤੇ ਨੰਬਰ ਲਿਖਿਆ ਲਾਇ ਪੋਈ ਜੇਕੋ ਆ ਸੋ ਤੇ ਵੇਟ ਕਰੇ ਵੈਂਦਾ ਨਹੀਂ ਉਹ ਦਵਾ ਵਠੀ ਵੀ ਨਾ ਇਹਨੇ ਜੇ ਕਰਿਆ ਦੇਖੇ ਵੀ ਤਾਂ ਤਵਾ ਜੇਕੋ ਆ ਸੋ ਰੂਬਰੂ ਦੇ ਖਰ ਸਕੋ ਤਾਂ ਐ ਟਾਈਮਿੰਗ ਤਾਂ ਜ਼ਰੂਰ ਜੇਕੋ ਆ ਸੋ ਨੋਟ ਕਜੋ ਐਂ ਡੀ ਆਵਾਂ ਜੇ ਨੋਟੇਜ ਮੇ ਹੋ ਜਾਣ
1: ਪ੍ਰੋਗਰਾਮ ਸਹਿਤ ਜੀ ਗੱਲ ਹੈ ਸਾਡੇ ਸਟੂਡੀਓ ਮੇ ਮੌਜੂਦ ਡਾਕਟਰ ਮਨਜ਼ੂਰ ਹੁਸੈਨ ਮਹਿਮੂਦ ਸਾਹਿਬ ਡਾਕਟਰ ਸਾਹਿਬ ਹਰ ਅਰਬਾ ਖਮੀਸ ਜੁਮੇ ਛੰਛਰ ਆਚਾਰੀ ਸੂਮਰ ਤੇ ਸੁਬਹ 10 ਖਾਂ ਸ਼ਾਮ 5 ਵਜੇ ਤਾਈਂ ਜਰਮਨ ਹੋਮਿਓਪੈਥਿਕ ਕਲੀਨਿਕ ਸਾਹਮਣੇ ਵਧਣ ਪੋਟਾ ਪੈਟਰੋਲ ਪੰਪ ਪੀ ਰੋਡ ਮੈਰਾਪੁਰ ਮੇ ਮਰੀਜ਼ਨ ਜੋ ਇਲਾਜ ਕੰਦਾ ਆਇਨ ऐं अंगारे जे ॾींहुं क्लिनिक बंदि हूंदी आहे ऐं इन में हफ़्ते जा टे ॾींहं जुमो छंछर आचर चेकअप फीस बिल्कुलु फ्री हूंदी आहे बाक़ी दवा मरीज़ खे स्टोर तां वठणी पवंदी आहे ऐं असांजे प्रोग्राम में लाइव कॉल ज़रिए शामिलु थी सघो था असांजे लाइव कॉल जो नंबर आहे 0301-9196-8151 ऐं डॉक्टर साहिब जो इहो साॻियो ई कॉन्टेक्ट नंबर आहे हिन ते तव्हां कंहिं बि वक़्तु कॉन्टेक्ट करे कंहिं बि बीमारी बाबति ॼाण हासिलु करे सघो था